0: ਇਜ਼ਹਾਰ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਸੁਣ ਆਖਿਆ ਜੇ ਉਹ ਮਕਾਮੀ ਮੈਂਬਰਾਂ ਨੇ ਅਸੈਂਬਲੀ ਤੈਅ ਇੰਤਜ਼ਾਮੀਆ ਦੇ ਦੀਗਰ ਅਫਸਰਾਂ ਨਾਲ ਰਾਬਤੇ ਵਿਚ ਰਹਿਣ। ਉਨ੍ਹਾਂ ਸੁਣ ਆਖਿਆ ਜੇ ਮੁਤਾਸਰੀਨ ਵਾਸਤੇ ਰਾਹਤ ਰਸਾਨੀ ਤੈਅ ਕੀਮਤੀ ਜਾਨਾਂ ਦਾ ਤਹਾਫੁਜ਼ ਸਰਕਾਰ ਦੀ ਅਵਲੀਨ ਤਰਜੀਹ ਹੈ। ਜੈਸਾ ਕਿ ਪਹਿਲਾਂ ਹੀ ਖ਼ਬਰ ਦਿੱਤੀ ਗਈ ਹੈ ਜੇ ਲਗਾਤਾਰ ਬਾਰਿਸ਼ਾਂ ਥਿਉਂ ਪਿੱਛੇ ਰਾਜੌਰੀ ਕਸਬੇ ਵਿਚ ਅੱਜ ਸੁਬਹਾ ਅਚਾਨਕ ਸੈਲਾਬ ਆਇਆ। ਕਈ ਤਰਲੇ ਇਲਾਕਿਆਂ ਵਿਚ ਪਾਣੀ ਇਣੇ ਦੇ ਤਨਾਜ਼ੁਰ ਵਿਚ ਕਈਆਂ ਲੋਕਾਂ ਕੋ ਮਹਿਫੂਜ਼ ਮਕਾਮਾਂ ਤੇ ਮੁੰਤਕਿਲ ਆਉਣਾ ਪਿਆ ਹੈ। ਦਰਿਆਵਾਂ ਦੇ ਕਿਨਾਰੇ ਟੁੱਟ ਗਏ ਤੇ ਦਰਿਆਵਾਂ ਦਾ ਪਾਣੀ ਕਿਨਾਰਿਆਂ ਥੀ ਬਾਹਰ ਚੱਲਣੇ ਦੇ ਕੀਤੇ ਦਰਜਨਾਂ ਮੋਟਰ ਗੱਡੀਆਂ ਜਾਂ ਤੇ ਪਾਣੀ ਵਿਚ ਰੁੜ ਗਈਆਂ ਜਾਂ ਪਾਣੀ ਤਲੇ ਆ ਗਈਆਂ। ਸਰਕਾਰੀ ਤੇ ਪ੍ਰਾਈਵੇਟ ਅਮਲਾ ਕੋ ਕਾਫ਼ੀ ਨੁਕਸਾਨ ਪਹੁੰਚਿਆ ਹੈ। ਜ਼ਿਲ੍ਹਾ ਇੰਤਜ਼ਾਮੀਆ ਤੇ ਪੁਲਿਸ ਦੀ ਮਾਵਨਤ ਨਾਲ ਬਚਾਅ ਤੇ ਇਮਦਾਦੀ ਟੀਮਾਂ ਸੁਣ ਮੁਤਾਸਰਾ ਕੁੰਬਿਆਂ ਕੋ ਮਹਿਫੂਜ਼ ਮਕਾਮਾਂ ਤੋੜੀ ਬਚਾਇਆ ਹੈ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਲਗਾਤਾਰ ਬਾਰਿਸ਼ ਤੇ ਅਚਾਨਕ ਸੈਲਾਬ ਇਣੇ ਦੇ ਤਨਾਜ਼ਰ ਵਿਚ ਰਾਜੌਰੀ ਤੇ ਪੁੰਛ ਵਿਚ ਬਚਾਅ ਤੇ ਇਮਦਾਦੀ ਕਾਰਵਾਈ ਵਿਚ ਤੇਜ਼ੀ ਆਣਨੇ ਦੀ ਹਿਦਾਇਤ ਦਿੱਤੀ ਹੈ।
1: ਸ਼੍ਰੀ ਅਮਰਨਾਥ ਜੀ ਔਰ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਵੀ ਸਥਗਿਤ ਕਰ ਦੀ ਗਈ ਹੈ। ਉਸ ਸੰਬੰਧਿਤ ਅਧਿਕਾਰੀਆਂ ਕੋ ਏਹਤਿਆਤ ਬਰਤਨੇ ਕੇ ਲਿਏ ਸੁਰੱਖਿਆ ਕੇ ਇੰਤਜ਼ਾਮ ਕਰਨੇ ਕੇ ਲਿਏ ਔਰ ਜਹਾਂ ਇਹ ਲਗਤਾ ਹੈ ਕਿ ਵਹਾਂ ਪਾਣੀ ਜ਼ਿਆਦਾ ਹੋ ਸਕਤਾ ਹੈ, ਲੋਕਾਂ ਕੀ ਜਾਨ ਸੇ ਖਤਰਾ ਹੋ ਸਕਤਾ ਹੈ, ਸੁਰੱਖਿਅਤ ਸਥਾਨੋਂ ਤੱਕ ਪਹੁੰਚਾਨੇ ਕੇ ਨਿਰਦੇਸ਼ ਦੀਏ ਗਏ। ਬੜੀ ਦੁਰਭਾਗਯਪੂਰਨ ਔਰ ਦੁਖਦ ਸਮਾਚਾਰ ਆਏ ਹਨ, ਪੂਰੀ ਮੁਸਤੈਦੀ ਸੇ ਲਗਾ ਹੁਆ ਹੈ ਔਰ ਨਜ਼ਰ ਹਮ ਲੋਗ ਬਣਾਏ ਹੁਏ ਹੈਂ, ਸਭ ਲੋਗ ਰਾਹਤ ਬਚਾਓ ਕੇ ਕਾਰਯ ਮੇਂ ਹੈ ਔਰ ਜੋ ਕੁਛ ਵੀ ਅਨੁਮਨ ਸਹਾਇਤਾ ਹੋਗੀ ਉਸ ਸਿਗਰਟ ਸੇ ਪਹੁੰਚਾਨੇ ਕਾ ਨਿਰਦੇਸ਼ ਦੀਆ ਗਿਆ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਦੇ ਸ੍ਰੀਨਗਰ ਸਟੇਸ਼ਨ ਤੋਂ ਸੁਣ ਰਹੇ ਹੋ। ਉਧਰ ਮਰਕਜ਼ੀ ਵਜ਼ੀਰ ਦਾਖਲਾ ਅਮਿਤ ਸ਼ਾਹ ਸੁਣ ਯੂਟੀ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਤੇ ਵਜ਼ੀਰ ਆਲਾ ਉਮਰ ਅਬਦੁੱਲਾ ਦੇ ਨਾਲ ਟੈਲੀਫੋਨ ਤੇ ਗੱਲ ਕਰਦਿਆਂ ਹੋਇਆਂ ਰਾਜੌਰੀ ਤੇ ਪੁੰਛ ਵਿਚ ਬਾਰਿਸ਼ਾਂ ਥਿਉਂ ਪਿੱਛੇ ਆਏ ਸੈਲਾਬੀ ਸੂਰਤ ਹਾਲ ਦਾ ਜਾਇਜ਼ਾ ਕੀਤਾ। ਉਨ੍ਹਾਂ ਸੁਣ ਮੁਤਾਸਰ ਅਫਰਾਦ ਦੀ ਹਰ ਮੁਮਕਿਨ ਮਦਦ ਤੇ ਮਰਕਜ਼ੀ ਸਰਕਾਰ ਦੀ ਤਰਫੋਂ ਮੁਕੰਮਲ ਤਾਵਨ ਦੀ ਯਕੀਨਦਾਨੀ ਕਰਾਈ। ਖਰਾਬ ਮੌਸਮੀ ਸੂਰਤਿਆਲ ਦੇ ਪੇਸ਼ ਨਜ਼ਰ ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਅੱਜ ਦੋਵਾਂ ਰਵਾਇਤੀ ਰਾਹਾਂ ਬਾਲਤਲ ਤੇ ਪਹਿਲਗਾਮ ਥਿਉਂ ਆਰਜ਼ੀ ਤੌਰ ਤੇ ਮੁਅੱਤਲ ਹੈ। ਸੂਬਾਈ ਕਮਿਸ਼ਨਰ ਜੰਮੂ ਰਮੇਸ਼ ਕੁਮਾਰ ਸੁਣ ਆਖਿਆ ਜੇ ਇਹ ਫੈਸਲਾ ਯਾਤਰਾ ਦੇ ਰਾਹ ਤੈਅ ਖਰਾਬ ਮੌਸਮੀ ਸੂਰਤਿਆਲ ਦੇ ਤਨਾਜ਼ਰ ਵਿਚ ਯਾਤਰੀਆਂ ਦੀ ਹਿਫਾਜ਼ਤ ਕੋ ਯਕੀਨੀ ਬਣਾਉਣੇ ਵਾਸਤੇ ਇਹਤਿਆਤੀ ਇਕਦਾਮ ਦੇ ਤੌਰ ਤੈਅ ਕੀਤੇ ਗਿਆ ਹੈ। ਯਾਤਰੀਆਂ ਕੋ ਆਖਿਆ ਗਿਆ ਹੈ ਜੇ ਉਹ ਜੰਮੂ ਉਧਮਪੁਰ ਤੇ ਰਾਮਬਨ ਵਿਚ ਆਪਣੇ ਮੁਕਰਰ ਕਿਆਮਗਾਹਾਂ ਤੈਅ ਰਹਿਣ ਤੈਅ ਉਕਾਮ ਦੀ ਤਰਫੋਂ ਮਜ਼ੀਦ ਹਦਾਇਤ ਦਾ ਇੰਤਜ਼ਾਰ ਕਰਨ। ਵਜ਼ੀਰੇ ਵਿਚ ਬਾਹਰ ਸ਼ਾਮੀ ਤੋੜੀ ਪੌਣੇ 4 ਲੱਖ ਦੇ ਨੇੜੇ ਯਾਤਰੀਆਂ ਸੁਣ ਪਵਿੱਤਰ ਗੁਫਾ ਤੈਅ ਹਾਜ਼ਰੀ ਦੇ ਕੇ ਸ਼ਿਵ ਲਿੰਗਮ ਦੇ ਦਰਸ਼ਨ ਕੀਤੇ। ਕਟਰਾ ਤੇ ਤ੍ਰਿਕੋਟਾ ਹਿਲਸ ਵਿਚ ਖਰਾਬ ਮੌਸਮ ਦੇ ਮੱਦੇਨਜ਼ਰ ਸ੍ਰੀ ਮਾਤਾ ਵਿਸ਼ਨੂੰ ਦੇਵੀ ਯਾਤਰਾ ਅਜਾਂ ਵੀ ਮੁਅੱਤਲ ਹੈ। ਨਾਮੁਵਾਫਿਕ ਮੌਸਮ ਦੇ ਤਨਾਜ਼ਰ ਵਿਚ ਸ਼ਰਧਾਲੂਆਂ ਦੀ ਸਲਾਮਤੀ ਕੋ ਯਕੀਨੀ ਬਣਾਉਣ ਵਾਸਤੇ ਇਹਤਿਆਤੀ ਇਕਦਾਮ ਦੇ ਤੌਰ ਤੇ ਯਾਤਰਾ ਆਰਜ਼ੀ ਤੌਰ ਤੇ ਰੋਕ ਦਿੱਤੀ ਗਈ ਹੈ। ਯਾਤਰੀਆਂ ਕੋ ਸਲਾਹ ਦਿੱਤੀ ਗਈ ਹੈ ਜੇ ਉਹ ਯਾਤਰਾ ਦੁਬਾਰਾ ਸ਼ੁਰੂ ਹੋਣੇ ਦੇ ਤਾਲੁਕ ਨਾਲ ਸਰਕਾਰੀ ਵਸੀਲਿਆਂ ਦੇ ਨਾਲ ਤਾਜ਼ਾ ਜਾਣਕਾਰੀ ਹਾਸਲ ਕਰਦੇ ਰਹਿਣ। ਇਸ ਦੌਰਾਨ ਕਟਰਾ ਦੀ ਸਭ ਡਿਵੀਜ਼ਨਲ ਇੰਤਜ਼ਾਮੀਆਂ ਸੁਣ ਬਾਰਿਸ਼ ਦੇ ਮੌਸਮ ਦੇ ਦੌਰਾਨ ਤੇਜ਼ੀ ਦੇ ਨਾਲ ਕਾਰਵਾਈ ਕਰਨੇ ਤੇ ਬਿਹਤਰ ਤਾਲਮੇਲ ਦੇ ਨਾਲ ਦਿਹਾੜੀ ਰਾਤ ਕੰਮ ਕਰਨੇ ਵਾਲਾ ਇੱਕ ਕੰਟਰੋਲ ਰੂਮ ਕਾਇਮ ਕੀਤਾ ਹੈ। ਆਵਾਮ ਕੰਟਰੋਲ ਰੂਮ ਦਾ ਦਰ ਰਜੂ ਕਰਕੇ ਐਮਰਜੈਂਸੀ ਸੂਰਤ ਹਾਲ ਦੀ ਇਤਲਾਹ ਦੇ ਸਕਦੇ ਹਨ ਜਾਂ ਮਦਦ ਹਾਸਲ ਕਰ ਸਕਦੇ ਹਨ। ਕੰਟਰੋਲ ਰੂਮ ਦਾ ਨੰਬਰ ਹੈ 01991129581। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਅੱਜ ਬਾਰਾਮੂਲਾ ਵਿਚ ਮਹਾਯਾਜਨਾ ਧਰਮਾ ਸੰਮੇਲਨ ਵਿਚ ਸ਼ਿਰਕਤ ਕੀਤੀ। ਸਮਾਤਨ ਰਵਾਇਤ ਵਿਚ ਯਾਜਨਾ ਕੁਰਬਾਨੀ ਤੇ ਸਾਂਝੀ ਜ਼ਿੰਮੇਦਾਰੀ ਦੀ ਨੁਮਾਇੰਦਗੀ ਕਰਦਾ ਹੈ ਜਿਸ ਦਾ ਮਕਸਦ ਆਲਮੀ ਅਮਨ ਕੋ ਫਰੋਗ ਦੇਣਾ ਹੈ। ਲੈਫਟੀਨੈਂਟ ਗਵਰਨਰ ਸੁਣ ਸੰਮੇਲਨ ਨਾਲ ਖਿਤਾਬ ਕਰਦਿਆਂ ਹੋਇਆਂ ਆਖਿਆ ਜੇ ਇਹ ਸੰਮੇਲਨ ਜੰਮੂ ਕਸ਼ਮੀਰ ਤੇ ਪੂਰੇ ਮੁਲਕ ਵਿਚ ਬਾਰਾਮੂਲਾ ਨਾਲ ਕੌਮੀ ਤਾਕਤ ਦਾ ਇਕ ਖਾਸ ਸਿਨਿਆ ਦਾ ਇਕਾਸ ਹੈ। ਮਜ਼ੀਦ ਤਫਸੀਲਾਤ ਅਸਤੇ ਨੁਮਾਇੰਦੇ ਦੀ ਇਸ ਰਿਪੋਰਟ ਵਿਚ।
2: लेफ्टिनेंट गवर्नर ने इस मौके पर खिताब करते हुए कहा कि यह सम्मेलन खत्ते में रूहानी बेदारी की नई अलामत है और बारामूला से पूरे जम्मू कश्मीर और मुल्क भर में हम आहंगी भाईचारे और कौमी यकजहती का मजबूत पैगाम दे रहा है। उन्होंने कहा कि बारामूला सदियों से सकाफत रूहानी इल्म और मुख्तलिफ तहजीबों के मिलाप का अहम मरकज रहा है और इस तरह की तकरीबात इस अजीम विरसे को दोबारा जिंदा करने में अहम

ਤੁਹਾਡਾ ਆਪਣਾ ਮਨਪਸੰਦ ਪੰਜਾਬੀ ਪ੍ਰੋਗਰਾਮ ਲੈ ਕੇ ਤੁਹਾਡੇ ਦੋਸਤ ਸੁਚੇਤ ਹਾਜ਼ਰ ਹੈ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਆਓ ਸਾਥੀਓ, ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਂਦੇ ਹਾਂ ਇਸ ਪਿਆਰੇ ਜਿਹੇ ਗੀਤ ਨਾਲ।

ਸਾਥੀ, ਤੁਸੀਂ ਵੇਖਿਆ ਹੋਣਾ ਕਿ ਹਰ ਇੱਕ ਸੈਕਰੀਫਾਈਸਿਸ, ਕੰਪਰੋਮਾਈਜ਼ਸ ਤੇ ਬਰਦਾਸ਼ਤ ਦੀਆਂ ਜਿਹੜੀ ਹਿੰਮਤ, ਬਰਦਾਸ਼ਤ ਦੀ ਹੱਦ ਤੱਕ ਪਹੁੰਚਣਾ ਇੱਕ ਔਰਤ ਨੂੰ ਹੀ ਦਿੱਤਾ ਗਿਆ ਹੈ। ਇੱਕ ਔਰਤ ਇਹ ਸਾਰਾ ਕੁਝ ਕਿਵੇਂ ਕਰ ਲੈਂਦੀ ਹੈ ਇਹ ਤੁਸੀਂ ਵੀ ਜਾਣਦੇ ਹੋ। ਸਾਥੀਓ, ਕਹਾਣੀ ਇੱਕ ਐਸੀ ਕੁੜੀ ਦੀ ਹੈ ਜਿਹੜੀ ਹਮੇਸ਼ਾ ਸੋਚਦੀ ਰਹੀ ਕਿ ਮੇਰੇ ਵੀ ਕੱਲ੍ਹ ਚੰਗੇ ਦਿਨ ਆਉਣਗੇ, ਮੇਰੀ ਵੀ ਕੱਲ੍ਹ ਇੱਜ਼ਤ ਹੋਏਗੀ ਪਰਿਵਾਰ ਵਿੱਚ। ਲੇਕਿਨ ਇੱਕ ਇੱਕ ਦਿਨ ਉਹ ਕੱਢਦੀ ਰਹੀ ਅਤੇ ਉਹ ਦਿਨ ਕੀ ਉਹਨੂੰ ਨਸੀਬ ਹੋਇਆ, ਕੀ ਉਹ ਦਿਨ ਆਇਆ? ਅਸੀਂ ਇਹੀ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ ਇੱਕ ਔਰਤ ਕਿੰਨਾ ਬਰਦਾਸ਼ਤ ਕਰਦੀ ਹੈ। ਇੱਕ ਕੁੜੀ ਦਾ ਨਾਂ ਸੰਜੀਤ ਸੀ, ਜਿਹਨੇ ਵਿਚਾਰੀ ਨੇ ਸ਼ੁਰੂ ਤੋਂ ਹੀ ਆਪਣੇ ਘਰ ਪਰਿਵਾਰ ਨੂੰ ਸੰਭਾਲਿਆ, ਮਾਪੇ ਨੂੰ ਸੰਭਾਲਿਆ। ਸਿਰਫ ਜਦ ਉਸ ਘਰ ਵਿੱਚ ਕੁਛ ਹੁੰਦਾ ਸੀ ਨਾ, ਤੇ ਉਹ ਸਿਰਫ ਇਹ ਕਹਿੰਦੇ ਸੀ ਕਿ ਕੋਈ ਗੱਲ ਨਹੀਂ, ਮੇਰੇ ਮਾਂ ਪਿਓ ਦੀ ਇੱਜ਼ਤ ਹੈ। ਇਸ ਕਰਕੇ ਉਹ ਹਰ ਚੀਜ਼ ਨੂੰ ਬਰਦਾਸ਼ਤ ਕਰਦੀ ਸੀ ਤੇ ਆਪਣਾ ਹਰ ਦਿਨ ਚੰਗਾ ਕੱਢਣ ਦੀ ਕੋਸ਼ਿਸ਼ ਵਿੱਚ ਰਹਿੰਦੀ ਸੀ। ਮਗਰ ਕੀ ਹੋਇਆ ਕਿ ਉਹ ਆਪਣਾ ਹਰ ਦਿਨ ਕੱਢਦੀ ਰਹੀ, ਸੋਚਦੀ ਰਹੀ ਕਿ ਕੱਲ੍ਹ ਮੇਰੇ ਵੀ ਚੰਗੇ ਦਿਨ ਆਉਣਗੇ। ਇੱਦਾਂ ਹੀ ਕਰਦੇ ਕਰਦੇ ਇੱਕ ਦਿਨ ਉਹ ਦਿਨ ਆਇਆ ਜੋ ਉਹਦੇ ਖੁਸ਼ੀ ਦੇ ਪਲਾਂ ਦਾ ਸੀ ਕਿ ਉਹਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਉਹਦੇ ਜਿਹੜੇ ਖੁਸ਼ੀ ਦੇ ਪਲ ਆਉਣੇ ਸਨ, ਖੁਸ਼ੀ ਦੇ ਦਿਨ ਆਉਣੇ ਸਨ, ਉਹਨੂੰ ਉਹ ਦਿਨ ਵੀ ਨਸੀਬ ਨਹੀਂ ਹੋਏ, ਕਿਉਂਕਿ ਜਿਹਦੇ ਨਾਲ ਉਹਦਾ ਵਿਆਹ ਹੋਇਆ ਉਹ ਨਸ਼ੇ ਕਰਦਾ ਸੀ। ਉਹਨੂੰ ਇਹ ਸਮਝ ਹੀ ਨਹੀਂ ਆਈ ਕਿ ਹੁਣ ਮੈਂ ਕੀ ਕਰਾਂ। ਪਹਿਲੇ ਘਰ ਪਰਿਵਾਰ ਸੀ, ਹੁਣ ਘਰ ਵਾਲਾ। ਹੁਣ ਜੇਕਰ ਮੈਂ ਇਹਦੀ ਕੁਝ ਗੱਲਬਾਤ ਜਾ ਕੇ ਬਾਹਰ ਲੋਕਾਂ ਨੂੰ ਦੱਸਦੀ ਹਾਂ ਤੇ ਫਿਰ ਲੋਕ ਕੀ ਕਹਿਣਗੇ? ਫਿਰ ਉਹਨੂੰ ਹੁਣ ਇੱਥੇ ਮਾਂ ਪਿਓ ਦੀ ਇੱਜ਼ਤ ਦਾ ਸਵਾਲ, ਘਰ ਵਾਲੇ ਦੀ ਇੱਜ਼ਤ ਦਾ ਸਵਾਲ, ਸੋਚਦੇ ਸੋਚਦੇ ਉਹਨੂੰ ਆਪਣੇ ਫਿਰ ਇੱਕ ਇੱਕ ਦਿਨ ਬਰਦਾਸ਼ਤ ਕਰਨਾ ਪਿਆ ਤੇ ਆਪਣੇ ਦਿਨ ਨੂੰ ਸੰਭਾਲਣਾ ਪਿਆ। ਲੇਕਿਨ ਫਿਰ ਉਹ ਦਿਨ ਆਏ ਜਦੋਂ ਮਾਂ ਬਣੀ। ਮਾਂ ਬਣਦੀ ਉਹਨੇ ਸੋਚਿਆ ਕਿ ਚਲੋ, ਅਗਰ ਮੈਨੂੰ ਇਸ ਤਰਫੋਂ ਨਹੀਂ ਤੇ ਸ਼ਾਇਦ ਬੱਚਿਆਂ ਦੀ ਤਰਫੋਂ ਜਿਹੜਾ ਮੇਰਾ ਇੱਕ ਇੱਕ ਦਿਨ ਹੈ ਉਹ ਨਿਕਲਦਾ ਰਹੇਗਾ ਤੇ ਮੈਂ ਆਪਣਾ ਇੱਕ ਇੱਕ ਦਿਨ ਕੱਢਣ ਦੀ ਕੋਸ਼ਿਸ਼ ਵਿੱਚ ਰਹਾਂਗੀ। ਤੇ ਉਹ ਆਪਣਾ ਸਾਰਾ ਸਮੇਂ ਜਿਹੜਾ ਸੀ ਉਹ ਬੱਚਿਆਂ ਨਾਲ ਕੱਢਦੀ ਰਹੀ ਤੇ ਆਪਣੇ ਦਿਨ ਸਵਾਰਦੀ ਰਹੀ। ਲੇਕਿਨ ਉਹ ਖੁਸ਼ੀ ਦੇ ਪਲ ਉਹਦੀ ਕਿਸਮਤ ਵਿੱਚ ਕਦੇ ਨਹੀਂ ਆਏ। ਉਹ ਆਪਣਾ ਸਾਰਾ ਦਿਨ ਆਪਣੇ ਬਜ਼ੁਰਗ ਮਾਂ ਪਿਓ ਨਾਲ ਤੇ ਆਪਣੇ ਬੱਚਿਆਂ ਨਾਲ ਕੱਢਦੀ ਰਹੀ ਤੇ ਉਹਨਾਂ ਦੀ ਦੇਖਭਾਲ ਵਿੱਚ ਉਹਨੇ ਅੱਧੇ ਤੋਂ ਜ਼ਿਆਦਾ ਜ਼ਿੰਦਗੀ ਜਿਹੜੀ ਸੀ ਉਹ ਗੁਜ਼ਾਰ ਦਿੱਤੀ, ਇਹ ਸੋਚ ਕੇ ਕਿ ਕੱਲ੍ਹ ਸ਼ਾਇਦ ਕੋਈ ਐਸਾ ਦਿਨ ਆਏਗਾ ਜੋ ਮੇਰੇ ਲਈ ਚੰਗਾ ਹੋਏਗਾ। ਲੇਕਿਨ ਘਰ ਵਿੱਚ ਐਸੇ ਝਗੜੇ ਫਸਾਦ ਹੋ ਗਏ ਕਿ ਉਸਨੇ ਐਸਾ ਡਿਸੀਜਨ ਲਿੱਤਾ ਕਿ ਹੁਣ ਮੈਂ ਇਸ ਘਰ ਨੂੰ ਛੱਡਾਂਗੀ। ਲੇਕਿਨ ਫਿਰ ਇੱਕ ਮੋੜ ਆਇਆ ਜ਼ਿੰਦਗੀ ਵਿੱਚ ਕਿ ਉਹ ਸੋਚਣ ਲੱਗੀ ਕਿ ਇਹਨਾਂ ਬੱਚਿਆਂ ਦਾ ਕੀ ਹੋਏਗਾ? ਜੇ ਮੈਂ ਘਰ ਛੱਡ ਕੇ ਚਲੀ ਜਾਂਦੀ ਹਾਂ ਤੇ ਮੇਰੇ ਬੱਚੇ ਰੁਲ ਜਾਣਗੇ। ਫਿਰ ਉਹੀ ਓ ਸੈਕਰੀਫਾਈਸ, ਉਹੀ ਓ ਕੰਪਰੋਮਾਈਜ਼ ਤੇ ਫਿਰ ਉਹੀ ਓ ਬਰਦਾਸ਼ਤ ਦੀ ਹਿੰਮਤ ਉਹਨੂੰ ਆਪਣੇ ਅੰਦਰ ਲਿਆਉਣੀ ਪਈ, ਕਿਉਂਕਿ ਉਹਨੇ ਘਰ ਨੂੰ ਸੰਭਾਲਣਾ ਸੀ, ਇੱਜ਼ਤ ਨੂੰ ਸੰਭਾਲਣਾ ਸੀ। ਕੀ ਇਹ ਸਾਰਾ ਕੁਛ ਇੱਕ ਕੁੜੀ ਦੀ ਕਿਸਮਤ ਵਿੱਚ ਹੀ ਲਿਖਿਆ ਹੈ ਕਿ ਉਹਨੇ ਸਾਰਾ ਕੁਛ ਬਰਦਾਸ਼ਤ ਕਰਨਾ ਹੈ? ਮਰਦਾਂ ਵਿੱਚ ਇਹ ਸਭ ਕਿਉਂ ਨਹੀਂ ਹੁੰਦਾ? ਉਹ ਆਪਣੇ ਘਰ ਨੂੰ ਸਵਾਰਨ ਲਈ, ਸਮਝਾਉਣ ਲਈ ਆਪਣੇ ਘਰਵਾਲੀ ਨੂੰ ਕੁਛ ਐਸੇ ਕੰਪਰੋਮਾਈਜ਼ ਕਿਉਂ ਨਹੀਂ ਕਰਦੇ? ਕੁਛ ਐਸਾ ਸੁਧਾਰ ਕਿਉਂ ਨਹੀਂ ਕਰਦੇ ਕਿ ਉਹਨਾਂ ਨੂੰ ਵੀ ਅੱਗੇ ਆ ਕੇ ਘਰ ਨੂੰ ਸੁਧਾਰਨ ਲਈ ਕੁਛ ਕੋਸ਼ਿਸ਼ਾਂ ਕਰਨੇ ਚਾਹੀਦੇ ਨੇ? ਜਾਂ ਕੁਛ ਘਰ ਵਿੱਚ ਅਗਰ ਕੁਛ ਖਰਾਬੀ ਹੋ ਰਹੀ ਹੈ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਉਹਨਾਂ ਖਰਾਬੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? ਜਾਂ

0: ਸਾਥੀਓ, ਬੱਚਿਆਂ ਦੀ ਗੱਲ ਆ ਰਹੀ ਹੈ ਤੇ ਬੱਚਿਆਂ ਦੀ ਗੱਲ ਅਸੀਂ ਕਰ ਰਹੇ ਹਾਂ ਤੇ ਹੁਣ ਅਸੀਂ ਉਹਨਾਂ ਬੱਚਿਆਂ ਦੀ ਗੱਲ ਕਰਾਂਗੇ ਜਿਹੜੇ ਅੱਜ ਕੱਲ੍ਹ ਛੁੱਟੀਆਂ ਮਨਾ ਰਹੇ ਨੇ ਤੇ ਬੱਚੇ ਇੰਜੋਏ ਕਰ ਰਹੇ ਹੋਣੇ ਨੇ, ਇਹ ਤਾਂ ਸਾਨੂੰ ਪਤਾ ਹੈ। ਤੇ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਰਹੀ ਹੋਣੀ ਹੈ ਕਿ ਉਹਨਾਂ ਨੇ ਬੱਚਿਆਂ ਨੂੰ ਰਿਸ਼ਤੇਦਾਰੀ ਨੂੰ ਜਾ ਕੇ ਮਿਲਾਇਆ ਹੋਣਾ ਨੇ, ਆਪਣੀ ਮਾਸੀਆਂ, ਚਾਚੀਆਂ, ਮਾਮੀਆਂ ਸਾਰਿਆਂ ਨੂੰ ਜਾ ਕੇ ਮਿਲਾਇਆ ਹੋਣਾ ਹੈ, ਕਿਉਂਕਿ ਪੇਰੈਂਟਸ ਦੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਨਾ, ਉਹ ਬਹੁਤ ਵੱਡੀ ਹੈ। ਪੇਰੈਂਟਸ ਕੀ ਕਰਦੇ ਨੇ, ਅੱਜ ਕੱਲ੍ਹ ਫੋਨ 'ਤੇ ਹੀ ਰਿਸ਼ਤੇਦਾਰੀ ਨਿਭਾ ਰਹੇ ਨੇ, ਘੰਟੋ ਘੰਟੋ ਗੱਲਾਂ ਕਰ ਲੈਂਦੇ ਨੇ, ਰਾਜੀ ਖੁਸ਼ੀ ਪੁੱਛ ਲੈਂਦੇ ਨੇ ਤੇ ਜਾ ਕੇ ਮਿਲਦੇ ਨਹੀਂ। ਉਹੀਓ ਫਿਰ ਸਾਡੇ ਬੱਚੇ ਜਿਹੜੇ ਨੇ ਵੱਡੇ ਹੋ ਕੇ ਇਹੀਓ ਕਹਿ ਰਹੇ ਨੇ ਔਰ ਉਹੀਓ ਕਰ ਰਹੇ ਨੇ ਕਿ ਉਹ ਵੀ ਇਹੀਓ ਕਹਿੰਦੇ ਨੇ ਸਾਡੇ ਕੋਲ ਟਾਈਮ ਨਹੀਂ। ਬੱਚਿਆਂ ਦੇ ਸਕੂਲ ਖੁੱਲ੍ਹ ਰਹੇ ਨੇ ਤੇ ਤੁਸੀਂ ਵੀ ਉਹਨਾਂ ਨੂੰ ਤਿਆਰ ਰੱਖੋ ਕਿ ਹੁਣ ਬੱਚਿਆਂ ਨੂੰ ਸਕੂਲ ਭੇਜਣਾ ਹੈ ਤੇ ਜੋ ਤੁਸੀਂ ਉਹਨਾਂ ਨੂੰ ਨਹੀਂ ਕੀਤਾ, ਘੁਮਾਇਆ ਨਹੀਂ ਜਾਂ ਰਿਲੇਟਿਵਸ ਨਾਲ ਨਹੀਂ ਮਿਲਵਾਇਆ ਤੇ ਕੋਸ਼ਿਸ਼ ਕਰੋ ਕਿ ਕੋਈ ਗੱਲ ਨਹੀਂ, ਸਕੂਲ ਖੁੱਲ੍ਹ ਰਹੇ ਨੇ, ਉਹਨਾਂ ਨੂੰ ਸਕੂਲ ਭੇਜੋ। ਲੇਕਿਨ ਜਦ ਕਦੇ ਵੀ ਸੰਡੇ ਜਾਂ ਕੋਈ ਹੋਰ ਛੁੱਟੀ ਉਹਨਾਂ ਦੀ ਆਏ, ਉਹਨਾਂ ਨੂੰ ਰਿਸ਼ਤੇਦਾਰੀ ਨਾਲ ਮਿਲਾਓ, ਰਿਸ਼ਤੇਦਾਰਾਂ ਨਾਲ ਮਿਲਾਓ, ਕਿਉਂਕਿ ਜ਼ਿੰਦਗੀ ਬਹੁਤ ਹੀ ਛੋਟੀ ਹੈਗੀ ਹੈ। ਇਹ ਗਿਲੇ ਸ਼ਿਕਵੇ ਜਿਹੜੇ ਨੇ ਇਹਨਾਂ ਨੂੰ ਛੱਡੋ ਤੇ ਮੇਲ ਮਿਲਾਪ ਨੂੰ ਰੱਖੋ, ਬੱਚਿਆਂ ਨੂੰ ਵੀ ਆਪਣੀ ਰਿਸ਼ਤੇਦਾਰੀ ਨਾਲ ਮਿਲਾਓ, ਉਹਨਾਂ ਨੂੰ ਵੀ ਦੱਸੋ ਕਿ ਰਿਸ਼ਤੇਦਾਰੀ ਕੀ ਹੁੰਦੀ ਹੈ, ਕਿਉਂਕਿ ਜੋ ਅਸੀਂ ਦੱਸਾਂਗੇ ਉਹੀ ਸਾਡੇ ਬੱਚਿਆਂ ਨੇ ਸੋਚਣਾ ਹੈ, ਕਰਨਾ ਹੈ। ਇਸ ਕਰਕੇ ਅਸੀਂ ਇਹੀ ਕਹਾਂਗੇ ਕਿ ਬੱਚੋ, ਤੁਸੀਂ ਜੇਕਰ ਮੰਮੀ ਨੂੰ ਟਾਈਮ ਨਹੀਂ ਮਿਲਦਾ ਨਾ, ਤਾਂ ਤੁਸੀਂ ਆਪ ਉਹਨਾਂ ਨੂੰ ਕਹੋ ਕਿ ਸਾਨੂੰ ਮਾਸੀ, ਮਾਮਾ, ਚਾਚਾ, ਨਾਨਾ ਜਿਹਨਾਂ ਕੋਲ ਵੀ ਲੈ ਜਾਣਾ ਹੈ ਉਹਨਾਂ ਕੋਲ ਲੈ ਕੇ ਜਾਓ ਤੇ ਆਪਣੇ ਇੰਜੋਏ ਉੱਥੇ ਜਾ ਕੇ ਕਰੋ। ਤੁਸੀਂ ਹੁਣ ਗਾਰਡਨਸ ਵਿੱਚ ਜਾਂਦੇ ਹੋ ਜਾਂ ਕਿਧਰੇ ਹੋਰ ਘੁੰਮਣ ਫਿਰਨ ਗਏ ਹੋਣੇ ਹੋ ਜ਼ਰੂਰ ਛੁੱਟੀਆਂ ਵਿੱਚ, ਲੇਕਿਨ ਉਹ ਵੀ ਸਹੀ ਹੈ ਤੁਹਾਡਾ, ਉੱਥੇ ਜਾਣਾ ਵੀ ਤੁਹਾਡਾ ਠੀਕ ਹੈ, ਲੇਕਿਨ ਰਿਸ਼ਤੇਦਾਰੀ ਨਹੀਂ ਛੱਡਣੀ, ਰਿਸ਼ਤੇਦਾਰੀ ਨੂੰ ਜਾ ਕੇ ਮਿਲਣਾ ਜ਼ਰੂਰੀ ਹੈ। ਅਤੇ ਹੋਰ ਇੱਕ ਗੱਲ, ਜੇ ਤੁਸੀਂ ਹੁਣ ਨਾਨਾ ਨਾਨੀ ਕੋਲ ਨਹੀਂ ਹੋ, ਦਾਦਾ ਦਾਦੀ ਕੋਲ ਨਹੀਂ ਹੋ, ਉਹਨਾਂ ਨਾਲ ਵੀ ਬੈਠਣ ਦੀ ਕੋਸ਼ਿਸ਼ ਕਰੋ, ਉਹਨਾਂ ਨਾਲ ਉਹ ਪੁਰਾਣੇ ਦਿਨ ਵਾਪਸ ਲਿਆਉਣ ਦੀ ਕੋਸ਼ਿਸ਼ ਕਰੋ, ਜਦੋਂ ਤੁਹਾਨੂੰ ਕਹਾਣੀਆਂ ਸੁਣਾਉਂਦੇ ਸਨ, ਤੁਹਾਨੂੰ ਨੀਂਦ ਆਉਂਦੀ ਸੀ, ਜਦ ਤੁਸੀਂ ਨਾਨਾ ਨਾਨੀ, ਦਾਦਾ ਦਾਦੀ ਨੂੰ ਕਹਿੰਦੇ ਸੋ ਨਾ ਕਿ ਸਾਨੂੰ ਕਹਾਣੀ ਸੁਣਾਓ ਤੇ ਫਿਰ ਅਸੀਂ ਸੋਵਾਂਗੇ, ਤੇ ਤੁਸੀਂ ਉਹੀਓ ਦਿਨ ਵਾਪਸ ਲਿਆਉਣ ਦੀ ਕੋਸ਼ਿਸ਼ ਕਰੋ। ਤੁਸੀਂ ਮੋਬਾਈਲਾਂ ਤੋਂ ਹਟੋ, ਕਿਉਂਕਿ ਤੁਸੀਂ ਘਰ ਵਿੱਚ ਵੇਖ ਰਹੇ ਹੋ ਕਿ ਜਿੰਨੇ ਮੈਂਬਰ ਉਹਨਾਂ ਕੋਲ ਉਨੇ ਮੋਬਾਈਲ ਨੇ, ਸਭ ਆਪਣੇ ਆਪਣੇ ਮੋਬਾਈਲਾਂ ਵਿੱਚ ਬਿਜ਼ੀ ਨੇ, ਇੱਦਾਂ ਤਾਂ ਅਸੀਂ ਕੱਟ ਕੇ ਰਹਿ ਗਏ ਹਾਂ। ਆਪਣੇ ਘਰ ਦੇ ਮੈਂਬਰਸ ਜਿਹਨੇ ਨੇ ਉਹ ਵੀ ਗੱਲਬਾਤ ਆਪਸ ਵਿੱਚ ਨਹੀਂ ਕਰਦੇ, ਉਹ ਵੀ ਕੱਟਦੇ ਜਾ ਰਹੇ ਨੇ, ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਨੇ। ਅਤੇ ਇਹ ਜਿਹੜੀ ਸਾਡੀ ਨਈ ਜਨਰੇਸ਼ਨ ਹੈ, ਉਹਨਾਂ ਨੂੰ ਕੋਸ਼ਿਸ਼ ਕਰਨੀ ਹੈ ਕਿ ਫੋਨ ਤੋਂ ਜ਼ਰਾ ਦੂਰ ਹਟਣ ਅਤੇ ਸਾਰਿਆਂ ਨੂੰ ਜੋੜ ਕੇ ਰੱਖਣ ਜਿਵੇਂ ਕਿ ਅਸੀਂ ਪਹਿਲੇ ਰਹਿੰਦੇ ਸਾਂ, ਅਤੇ ਫਿਰ ਉਹ ਦਿਨ ਬਹੁਤ ਹੀ ਅੱਛੇ ਰਹਿਣਗੇ ਸਾਡੇ ਲਈ। ਸਾਥੀਓ, ਆਓ ਸੁਣ ਲੈਂਦੇ ਹਾਂ ਇੱਕ ਗੀਤ।
1: ਹੋ ਜਾਵੋ ਨੀ ਕੋਈ ਮੋੜ

ਸਾਥੀਓ, ਗੱਲਬਾਤ ਅਸੀਂ ਕਰ ਰਹੇ ਸਾਂ ਬੱਚਿਆਂ ਦੀ, ਅਤੇ ਹੁਣ ਬੱਚੇ ਜਿਹੜੇ ਸਟੇਟ ਤੋਂ ਬਾਹਰ ਨੇ ਨਾ, ਉਹਨਾਂ ਨੂੰ ਕੋਸ਼ਿਸ਼ ਕਰਨੀ ਹੈ ਕਿ ਉਹ ਫੌਰਨ ਵਾਪਸ ਆ ਜਾਣ, ਕਿਉਂਕਿ ਸਕੂਲ ਖੁੱਲ੍ਹਣ ਵਾਲੇ ਨੇ, ਅਤੇ ਸਕੂਲ ਨੂੰ ਜਾ ਕੇ ਜੁਆਇਨ ਕਰੋ ਅਤੇ ਟਿਊਸ਼ਨਸ ਨੂੰ ਜਾ ਕੇ ਜੁਆਇਨ ਕਰੋ, ਕਿਉਂਕਿ ਪੜ੍ਹਾਈ ਜਿਹੜੀ ਹੈ ਉਹ ਮਿਸ ਨਹੀਂ ਹੋਣੀ ਚਾਹੀਦੀ, ਕਿਉਂਕਿ ਟੀਚਰ ਜਦ ਪੜ੍ਹਾ ਦੇਗੀ ਨਾ ਤਾਂ ਤੁਹਾਡਾ ਜਿਹੜਾ ਮਿਸ ਹੋ ਜਾਏਗਾ ਉਹ ਫਿਰ ਤੁਹਾਨੂੰ ਕਿਧਰੇ ਨਹੀਂ ਮਿਲਣਾ, ਉਹ ਜਾ ਕੇ ਤੁਸੀਂ ਆਪਣੀ ਰੈਗੂਲਰ ਕਲਾਸਿਸ ਵਿੱਚ ਹੀ ਲੈਣਾ ਹੈ। ਇਸ ਕਰਕੇ ਜੇਕਰ ਬੱਚੇ ਬਾਹਰ ਨੇ, ਉਹ ਇਹ ਸੋਚ ਰਹੇ ਨੇ ਕਿ ਕੋਈ ਗੱਲ ਨਹੀਂ ਸਕੂਲ ਖੁੱਲ੍ਹਣ ਵਾਲਾ, ਦੋ ਛੁੱਟੀਆਂ ਹੋਰ ਮਾਰ ਲਵਾਂਗੇ, ਨਹੀਂ ਬਿਲਕੁਲ ਨਹੀਂ, ਤੁਸੀਂ ਆ ਜਾਓ ਵਾਪਸ ਅਤੇ ਆਪਣਾ ਸਕੂਲ ਜੁਆਇਨ ਕਰੋ। ਅਤੇ ਹੁਣ ਆਪਣੇ ਦੋਸਤ ਸੁਜੀਤ ਨੂੰ ਦਿਓ ਇਜਾਜ਼ਤ, ਰੱਬ ਰਾਖਾ।

ਆਕਾਸ਼ਵਾਣੀ ਸ੍ਰੀਨਗਰ ਤੇ ਅੱਜ ਕੋ ਗੋਜਰੀ ਪ੍ਰੋਗਰਾਮ ਸੁਣਨਾ ਸਮੀਨ ਨਾ ਥਾਰਾ ਮੇਜ਼ਬਾਨ ਸ਼ੌਕਤ ਅਹਿਮਦ ਬੋਕੜਾ ਕਾ ਤਰਫ ਤੇ ਤਾਮ ਸਾਰਾ ਨਾ ਪਿਆਰ ਖਲੂਸ ਤੇ ਤਾਜ਼ੀਮ ਨਾਲ ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤੁਹੁ। ਇਸ ਉਮੀਦ ਕੇ ਨਾਲ ਕਿ ਤਮ ਖੈਰ ਸੁਖ ਨਾਲ ਹੋਏਗਾ ਤੇ ਆਪਣਾ ਮਨਪਸੰਦ ਗੋਜਰੀ ਪ੍ਰੋਗਰਾਮ ਸੁਣ ਰਿਹਾ ਹੋਏਗਾ। ਸਮੀਨ ਇਕਰਾਮ ਅੱਜ ਅਤਾਰ ਹੈ ਤੇ ਤੁਮ ਜਾਣੇ ਕਿ ਅੱਜ ਕੇ ਦਿਨ ਥਾਰੇ ਵਾਸਤੇ SMS ਬੇਸਡ ਪ੍ਰੋਗਰਾਮ ਪੇਸ਼ ਕੀ ਹੋ ਜਾਏ। ਅੱਜ ਕਾ ਪ੍ਰੋਗਰਾਮ ਵਾਸਤੇ ਵੀ ਮਾਰੇ ਕੋਲ ਮੁੱਚ ਸਾਰੀ SMS ਆਈਏ। ਪਿਛਲਾ ਅਤਾਰ ਤੇ ਇਸ ਵਕਤ ਤੱਕ ਮਾਰੇ ਕੋਲ ਜਿਤਨੀ ਵੀ SMS ਪਹੁੰਚੀਏ, ਇਹ ਸਾਰੀ SMS ਅੱਜ ਕਾ ਇਸ ਪ੍ਰੋਗਰਾਮ ਮਾਂ ਸ਼ਾਮਿਲ ਕਰਾਂਗਾ। ਤੇ ਸਭ ਤੋਂ ਪਹਿਲਾਂ ਅੱਜ ਕਾ ਪ੍ਰੋਗਰਾਮ ਮਾਂ ਵੇ SMS ਸ਼ਾਮਿਲ ਕੀ ਜਾਏਗੀ ਜਿਹੜੀ ਪਿਛਲਾ ਅਤਾਰ ਨਾ ਮਾਰੇ ਕੋਲ ਰਹਿ ਗਈ ਸੀ। ਤਾਂ ਸਮੀਨ ਇਕਰਾਮ ਤਾਮਣਾ ਵੀ ਦੱਸਦਾ ਚੱਲੂੰ ਕਿ ਅਗਰ ਤਾਂ ਵੀ ਇਸ ਪ੍ਰੋਗਰਾਮ ਮਾਂ ਮਾਰੇ ਸੰਗ ਜੁੜਨਾ ਚਾਹਵੇਂ ਤਾਂ ਤਾਮ ਆਮਣਾ 9596012521 ਇਸ ਨੰਬਰ ਪਰ SMS ਜਾਂ ਫਿਰ ਵਟਸਐਪ ਕਰਕੇ ਆਪਣਾ ਫਰਮਾਇਸ਼ੀ ਨਾਂ, ਪ੍ਰੋਗਰਾਮ ਕੇ ਬਾਰੇ ਰਾਏ ਅਤੇ ਆਪਣੀ ਪਸੰਦ ਮਾਰਾ ਤੱਕ ਪਹੁੰਚਾ ਸਕੇ। ਸਮੀਨ ਇਕਰਾਮ ਅੱਜ ਕਾ ਪ੍ਰੋਗਰਾਮ ਨਾ ਅੱਗੇ ਵਧਾਤਾ, ਥਾਰੀ ਆਈ ਵੀ SMS ਪੜ੍ਹਨੀ ਸ਼ੁਰੂ ਕਰਾਂ। ਗੁਲਾਮ ਹਸਨ ਤਬਸਮ ਕੀ ਆਵਾਜ਼ ਮਾਂ ਸੋਫੀਆਨਾ ਕਲਾਮ ਸੁਣੋ ਵਾਸਤੇ ਆਮਣਾ SMS ਕੀ ਹੈ ਟੋਕ ਪਲੜੂ ਬਾਂਡੀਪੁਰਾ ਤੇ ਮਕਸੂਦ ਅਹਿਮਦ ਬਜਰਾਨ ਸਾਹਿਬ ਹੋਰਾਂ ਨੇ ਤਾਂ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਂ ਹੈ ਮੁਹੰਮਦ ਸਾਦਿਕ ਬਜਰਾਨ, ਜ਼ਰੀਨਾ ਬੇਗਮ, ਨਹੀਮਾ ਬੇਗਮ, ਮੋਮਿਨਾ ਮਕਸੂਦ, ਲਿਆਕਤ ਅਲੀ ਤੈ ਰਿਫਤ। ਕੰਗਣ ਮਾਮਰਤੀ ਜੀ ਆਮਣਾ SMS ਕਰੇ ਅਬਦੁਲ ਰਸ਼ੀਦ ਖਾਕੀ ਔਰ ਤੇ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਂ ਹੈ ਅਬਦੁਲ ਰਸ਼ੀਦ ਭੱਟ, ਮੁਹੰਮਦ ਯਾਕੂਬ ਬਜਰਾਨ, ਮੁਖਤਾਰ ਪਖਤੂਨ, ਇਰਸ਼ਾਦ ਮੀਰ, ਮੁਸ਼ਤਾਕ ਮੀਰ ਤੇ ਮੁਹੰਮਦ ਇਕਬਾਲ ਮੋਟਾ। ਅਵਾਨ ਮਹੱਲਾ ਮਾਰਗੋਂਡ ਕੰਗਣ ਤੇ ਜੀ ਆਪਣਾ SMS ਕਰੇ ਮਾਸਟਰ ਗੁਲਾਮ ਮੁਸਤਫਾ ਅਵਾਨ ਸਾਹਿਬ ਔਰ ਤੇ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਂ ਹੈ ਆਫਿਜ਼ਾ ਬੇਗਮ, ਰੁਖਸਾਨਾ ਜਬੀਨ, ਆਰ ਡੀ ਅਵਾਨ, ਸਮੀਰ ਅਵਾਨ, ਓਵੇਸ ਅਵਾਨ ਤੇ ਇਨਕਾ ਔਰ ਮੁੱਚ ਸਾਰਾ ਸੰਗੀਤ ਸਾਥੀ। ਸਲਰ ਪਹਿਲਗਾਮ ਤੇ ਪੀਰਜ਼ਾਦਾ ਮਿਰਾਜੁਦੀਨ ਸਾਹਿਬ ਔਰ SMS ਕਰੇ ਤੇ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਂ ਹੈ ਨਜਮਦੀਨ, ਕੈਸਰਦੀਨ ਤੇ ਇਨਕਾ ਔਰ ਮੁੱਚ ਸਾਰਾ ਸੰਗੀਤ ਸਾਥੀ। ਯਾਰਿਖਾ ਗੁਲਾਬ ਪੱਥਰੀ ਤੇ ਚੌਧਰੀ ਨਿਸਾਰ ਗੋਰਸੀ, ਰਜ਼ੀਨਲ ਨਿਸਾਰ, ਸ਼ਾਜ਼ੀਆ ਨਿਸਾਰ, ਚੌਧਰੀ ਗੁਲਾਮ ਕਾਦਰ। ਕੰਗਣ ਮਾਰਗੋਣ ਤੇ ਜੀ ਅਬਦੁਲ ਰਸ਼ੀਦ ਬਜਰਾਨ, ਮੁਹੰਮਦ ਸ਼ਫੀ ਬਜਰਾਨ, ਹਾਜਰਾ ਬੇਗਮ, ਅਬਦੁਲ ਹਮੀਦ ਬਜਰਾਨ, ਸ਼ਾਹਿਦਾ ਸ਼ਫੀ ਤੇ ਰਿਫਤ ਜਾਨ। ਸੁੰਬਲ ਬਾਲਾ ਗੁੰਡ ਤੇ ਆਮਣਾ SMS ਕਰੇ ਯਾਕੂਬ ਅਹਿਮਦ ਬੋਕੜਾ ਔਰ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਂ ਇਸ ਤਰ੍ਹਾਂ ਆਏ ਸ਼ਰੀਫਾ ਬਾਨੋ, ਤੁਫੈਲ ਅਹਿਮਦ ਬੋਕੜਾ, ਇਸ਼ਤਿਆਕ ਅਹਿਮਦ ਬੋਕੜਾ, ਮੁਸ਼ਤਾਕ ਅਹਿਮਦ ਬੋਕੜਾ, ਸਾਫੀਆ ਮੁਸ਼ਤਾਕ, ਰੁਖਸਾਨਾ ਮੁਸ਼ਤਾਕ, ਅਫਸਾਨਾ ਮੁਸ਼ਤਾਕ ਤੇ ਰਿਹਾਨਾ ਜਾਨ। ਤਾਂ ਸਾਰਾ ਦੋਸਤਾਂ ਕੀ ਪਸੰਦ ਉੱਪਰ ਗੁਲਾਮ ਹਸਨ ਤਬਸਮ ਕੀ ਆਵਾਜ਼ ਮਾਂ ਪੇਸ਼ ਹੈ ਯੋ ਸੋਫੀਆਨਾ ਕਲਾਮ।

ਅੱਗੇ ਕਾਬਲ ਬੁਖਾਰੀ ਕੀ ਆਵਾਜ਼ ਮਾਂ ਨਗਮਾ ਸੁਣੋ ਵਾਸਤੇ ਆਮਣਾ SMS ਕਰੇ 69 ਐਸ਼ ਮੁਕਾਮ 'ਤੇ ਇਮਤਿਆਜ਼ ਅਹਿਮਦ ਮੁਗਲ ਔਰ ਤਾਂ ਇਨਕੇ ਨਾਲ ਬਾਕੀ ਫਰਮਾਇਸ਼ੀ ਨਾ ਹੈ ਨਜ਼ੀਰ ਅਹਿਮਦ ਬਾਣੀਆਂ ਬਿਸ਼ਾਰਤ ਅਹਿਮਦ ਗੁਲਾਮ ਰਸੂਲ ਮੁਗਲ ਮੁਹੰਮਦ ਯੂਨਸ ਮੁਗਲ ਡਰਾਈਵਰ ਨਿਸਾਰ ਅਹਿਮਦ ਸੂਦ ਬਾਜੀ ਸ਼ੌਕਤ ਤੇ ਸ਼ਫੀ ਮੁਗਲ ਇੱਕ ਔਰ SMS ਹੈ ਇਸਕੇ ਵਿੱਚ ਇਹਨਾਂ ਨੇ ਜਾ ਕੋ ਨਾ ਨਹੀਂ ਲਿਖਿਆ ਆਇੰਦਾ ਜਦ ਵੀ SMS ਕਰੇਗਾ ਤਾਂ ਆਪਣੀ ਜਾ ਕੋ ਨਾ ਜ਼ਰੂਰ ਲਿਖੇਗਾ ਇਹ ਜ਼ਹੂਰ ਅਹਿਮਦ ਲੋਨ ਸਾਹਿਬ ਹੋ ਰਹੇ ਜਿਨ੍ਹਾਂ ਨੇ ਆਪਣਾ SMS ਕੀ ਹੈ ਕੰਗਣ ਸੁਰਫਰਾਓ ਤੇ ਜੀ ਆਪਣਾ SMS ਕਰੇ ਲਤੀਫ ਅਹਿਮਦ ਰੈਨਾ ਅਫਰੋਜ਼ਾ ਜਾਨ ਖਾਲਦਾ ਜਾਨ ਰਊਫ ਸ਼ੇਖ ਸਾਹਿਲ ਤਨਵੀਰ ਤੈ ਜਾਨ ਮੁਹੰਮਦ ਰੇਸ਼ੀ ਦਾਰਾ ਫਕੀਰ ਗੁਜਰੀ ਤੇ ਫਾਰੂਕ ਅਹਿਮਦ ਬਿਜਰਾਨ ਸਕੀਨਾ ਬਾਨੋ ਇਰਫਾਨ ਅਹਿਮਦ ਰਹੀਮ ਅਲੀ ਤੈ ਮੁਦੱਸਰ ਅਹਿਮਦ ਟੋਕ ਵਾਓ ਮਾਲ ਅਗਨਾੜੀ ਖੜੀ ਤੇ ਆਪਣਾ SMS ਕਰੇ ਬਿਸ਼ਾਰਤ ਹੁਸੈਨ ਚੌਹਾਨ ਔਰ ਇਨਕੇ ਨਾਲ ਬਾਕੀ ਸੰਗੀ ਸਾਥੀ ਹੈ ਜ਼ੁਬੈਰ ਬਸ਼ੀਰ ਅਲਤਾਫ ਹੁਸੈਨ ਸ਼ੌਕਤ ਅਹਿਮਦ ਲਿਆਕਤ ਅਹਿਮਦ ਜਮੀਲਾ ਅਖਤਰ ਤਸਮੀਨਾ ਅਖਤਰ ਸ਼ਮਸੁਲ ਨਿਸਾ ਤੈ ਸ਼ਮਸੁਲ ਇਸਲਾਮ ਲਦਾ ਕਲਾਰੂਸ ਕੁਪਵਾੜਾ ਤੇ ਸ਼ਮੀਮ ਅਹਿਮਦ ਖਟਾਣਾ ਜ਼ਰੀਨਾ ਬੇਗਮ ਫਰੀਦਾ ਸ਼ਮੀਮ ਇਮਤਿਆਜ਼ ਸ਼ਮੀਮ ਮੁਸਕਾਨ ਸ਼ਮੀਮ ਤੈ ਛੋਟੀ ਅਜ਼ਮਤ ਕੰਗਣ ਛਤਰਗੁਲ ਬਾਬਾ ਰੇਸ਼ੀ ਤੇ ਮੁਹੰਮਦ ਯਾਸੀਨ ਬਡਾਨਾ ਮੁਹੰਮਦ ਅਸਲਮ ਬਡਾਨਾ ਮੁਹੰਮਦ ਫਾਰੂਕ ਬਡਾਨਾ ਫੈਜ਼ਾਨ ਅਹਿਮਦ ਮੁਜ਼ੰਮਲ ਬਡਾਨਾ ਤਾਰਿਕ ਅਹਿਮਦ ਜ਼ਾਕਿਰ ਅਹਿਮਦ ਬਿਸ਼ਾਰਤ ਅਹਿਮਦ ਫਰੀਦ ਅਹਿਮਦ ਇਮਤਿਆਜ਼ ਅਹਿਮਦ ਤੈ ਸ਼ਰਾਫਤ ਤਮ ਸਾਰਾ ਦੋਸਤਾਂ ਕੀ ਪਸੰਦ ਪਰ ਕਾਬਲ ਬੁਖਾਰੀ ਕੀ ਆਵਾਜ਼ ਮਾਂ ਪੇਸ਼ ਹੈ ਯੋ ਖੂਬਸੂਰਤ ਜਿਓ ਨਗਮਾ।

ਜਿੰਦ ਨਮਾਣੀ ਕੱਢੀਐ ਹੱਡਾਂ ਕੂਕੜਕਾਏ ਸਾਏ ਲਿਖੇ ਨਾ ਚੱਲਨੀ ਜਿੰਦੂ ਕੂ ਸਮਝਾਏ ਜਿੰਦ ਵੋਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣ ਹਾਥੀ ਜੋਲ ਕੈ ਕਹਿ ਗਲ ਲੱਗੇ ਤਾਏ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣਿਆ ਫਰੀਦਾ ਕਿੜੀ ਪਵੰਦੀ ਖੜਾ ਨਾ ਆਪ ਮੁਹਾਏ ਫਰੀਦਾ ਦਰ ਦਰ ਵੇਸ਼ੀ ਗਾਖੜੀ ਚੱਲਾਂ ਦੁਨੀਆ ਪਤ ਬਨ ਉਠਾਈ ਪੋਟਲੀ ਕਿੱਥੇ ਵੰਜਾਂ ਕਤ ਕਿਜ ਨਾ ਬੁਝੈ ਕਿਜ ਨਾ ਸੁਝੈ ਦੁਨੀਆ ਗੁਜੀ ਪਾਏ ਸਾਈਂ ਮੇਰਾ ਚੰਗਾ ਕੀਤਾ ਨਾਈ ਹਾਂ ਪੀ ਦ ਜਾਏ ਫਰੀਦਾ ਜੇ ਜਾਣਾ ਤਿਲ ਥੋੜੜੈ ਸੰਭਲ ਬੁੱਕ ਪਰੀ ਜੇ ਜਾਣਾ ਸੋ ਨੱਡੜਾ ਤਾਂ ਥੋੜਾ ਮਾਣ ਕਰੀ।